ਆਪਾਂ ਬੜੀਆ ਲੋਕ ਗੀਤ ਸੁਣਿਆ ਮੁਲਤਾਨ ਖਾਂ ਪਾਰਟੀ ਦੇ ਆਵਾਜ਼ ਨੇ ਔਰ ਬਾਤ ਕਰਾਂ ਆਪਾਂ ਖੇਤੀ ਕਿਸਾਨੀ ਮਥੇ ਤੋ ਗ੍ਰਾਮੀਣ ਅਰਥਵਿਵਸਥਾ ਮੈਂ ਮਹਿਲਾਵਾਂ ਦੀ ਭੂਮਿਕਾ ਨੂੰ ਉੱਨਤ ਕਰਨ ਵਾਸਤੇ ਔਰ ਖਾਦ ਦੀ ਸੁਰੱਖਿਆ ਔਰ ਟਿਕਾਊ ਖੇਤੀ ਸੁਨਿਸ਼ਚਿਤ ਕਰਨ ਵਾਸਤੇ ਸਿਕਸ਼ਿਤ ਮਹਿਲਾਵਾਂ ਕਿਸਾਨਾਂ ਔਰ ਆਧੁਨਿਕ ਕ੍ਰਿਸ਼ੀ ਤਕਨੀਕ ਦਾ ਸਮੇਂ ਜੋ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਮਹੱਤਵ ਰੱਖੇ ਤੁਸੀਂ ਤਕਨੀਕ ਜੋ ਆਧੁਨਿਕ ਰੂਪ ਹੈ ਉਹ ਮਹਿਲਾਵਾਂ ਵਾਸਤੇ ਮੁੱਖ ਰੂਪ ਵਰਦੋ ਨੇ ਜਿਸ ਮੈਂ ਸਭ ਤੋਂ ਵੱਡੀ ਯੋਜਨਾ ਹੈ ਉਹ ਡਰੋਨ ਦੀਦੀ ਯੋਜਨਾ ਵੀ ਹੈ ਜਿਹਨਾਂ ਨਾਲ ਭਾਰਤ ਸਰਕਾਰ ਗ੍ਰਾਮੀਣ ਮਹਿਲਾਵਾਂ ਵਾਸਤੇ ਡਰੋਨ ਦੀਦੀ ਦੇ ਨਾਮ ਤੋਂ ਵਿਕਸਿਤ ਕੀਤਾ ਹੈ ਔਰ ਇਹ ਮੈਂ ਗ੍ਰਾਮੀਣ ਮਹਿਲਾਵਾਂ ਨੂੰ ਕ੍ਰਿਸ਼ੀ ਡਰੋਨ ਚਲਾਉਣਾ ਸਿੱਖ ਔਰ ਉਹਦੀ ਸੁਣ ਚੁੱਕੋ ਹੈ ਖੇਤਾਂ ਦੇ ਮੈਂ ਕੀਟਨਾਸ਼ਕ ਔਰ ਲੋਕਾਂ ਨੂੰ ਸਟੀਕ ਔਰ ਸੁਰੱਖਿਅਤ ਜੋ ਹੈ ਛਿੜਕਾਓ ਕਰ ਸਕੇ ਉਹਦੇ ਇਲਾਵਾ ਜੋ ਸਮਾਰਟ ਸਿੰਚਾਈ ਜਿਹਨਾਂ ਮੈਂ ਡ੍ਰਿਪ ਔਰ ਸਪ੍ਰਿੰਕਲਰ ਹੈ ਇਹ ਜੋ ਪਾਣੀ ਦੀ ਕਮੀ ਵਾਲਾ ਇਲਾਕਾ ਹੈ ਜੋ ਰਾਜਸਥਾਨ ਵੀ ਹੈ ਆਪਾਂ ਔਰ ਫਸਲਾਂ ਉਹਦੀ ਵਜ੍ਹਾ ਤੋਂ ਜੋ ਹੈ ਨੁਕਸਾਨ ਨਹੀਂ ਹੋਇਆ ਉਹਦੀ ਬੜਤ ਪੈਦਾਵਾਰ ਕਮ ਨਹੀਂ ਹੋਇਆ ਤੋ ਉਹਦੇ ਵਾਸਤੇ ਸਿਕਸ਼ਿਤ ਮਹਿਲਾਵਾਂ ਪਾਈਪਲਾਈਨ ਔਰ ਆਟੋਮੈਟਿਕ ਡ੍ਰਿਪ ਸਿਸਟਮ ਦੇ ਜ਼ਰੀਏ ਪਾਣੀ ਦੀ ਬਚਤ ਸਿੱਖ ਸਕੇ ਔਰ ਉਸ ਨੂੰ ਖੇਤੀ ਕਰ ਸਕੇ ਉਹਦੇ ਬਾਅਦ ਮੈਂ ਜੋ ਹੈ ਧੀਰੇ ਪਹਿਲਾਂ ਤੋਂ ਆਪਣੇ ਜਦ ਹਰਿਤ ਕ੍ਰਾਂਤੀ ਹੋਈ ਤੋ ਲਗਾਤਾਰ ਉਰਵਰਕਾਂ ਦਾ ਉਪਯੋਗ ਵੱਧ ਗਏ ਔਰ ਉਹਦੇ ਸਾਥ ਸਾਥ ਮੈਂ ਜੋ ਰਸਾਇਣਾਂ ਦਾ ਉਪਯੋਗ ਵੀ ਵੜੀ ਲੇਕਿਨ ਹਮੇ ਜੈਵਿਕ ਖੇਤੀ ਦਾ ਚਲਨ ਔਰ ਉਹਦੀ ਬਾਤਾਂ ਜ਼ੋਰ ਸ਼ੋਰ ਸੋ ਹੋ ਰਹੀਆਂ ਤੋ ਇਹ ਖੇਤਰ ਮੈਂ ਵੀ ਜੋ ਹੈ ਜੈਵਿਕ ਖੇਤੀ ਔਰ ਵਰਮੀ ਕੰਪੋਸਟ ਜੋ ਹੈ ਉਹ ਮੈਂ ਇੱਕ ਦੋ ਰਾਸਾਇਨਿਕ ਮਹਿੰਗਾ ਰਾਸਾਇਨਿਕ ਉਰਵਰਕ ਔਰ ਜੋ ਰਸਾਇਣ ਹੈ ਉਮਰੀ ਨਿਰਭਰਤਾ ਕਮ ਹੋਣ ਖਰਚ ਮੈਂ ਕਮੀ ਆਈ ਔਰ ਕੈਂਚੂਰੀ ਖਾਦ ਔਰ ਪ੍ਰਾਕਿਰਤਿਕ ਕੀਟਨਾਸ਼ਕ ਤਿਆਰ ਕਰ ਔਰ ਲਾਗਤ ਮੈਂ ਕਮ ਕੀਤਾ ਜਾਵੇ